ਖੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵੱਡ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਿਰਾਏ ਅਸੰਖ ਮਲੇਛ ਮਲ ਭਖ ਖਾਏ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਵਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ।

ਤਿਸ ਦੀ ਵਡਿਆਈ। ਜੋ ਤਿਸ ਭਾਵੇ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸਾਹਿਬ ਨਾਨਕ ਰਹਿਣ ਜਾਈ।

ਲਾਈਕਾ ਰੇਡੀਓ ਪੰਜਾਬੀ, ਲਾਈਕਾ ਰੇਡੀਓ ਮੋਬਾਈਲ ਐਪ ਤੇ, ਲਾਈਕਾ radio.com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ ਪੰਜਾਬੀ। ਬੈਕ ਟੂ ਬੈਕ ਹਿੱਟਸ ਅਕ੍ਰੋਸ ਦ ਲਾਈਕਾ ਰੇਡੀਓ ਨੈਟਵਰਕ।

ਡੰਡਾ ਅੱਖਾਂ ਮਾਰ ਦੇਗਾ, ਪਰ ਜੇ ਕਿਸੇ ਨੂੰ ਲੱਗ ਗਈ ਤਾਂ ਫੇਰ ਕੀ ਹੋਏਗਾ। ਔਰ ਯੇ ਸਭ ਸੰਦੇਸ਼ ਆਇਆ ਹੈ ਕਹਾਂ ਸੇ, ਆਸਟ੍ਰੀਆ ਸੇ। ਕਹਿ ਰਹੇ ਜੀ ਆਪ ਕਹਾਂ ਚਲੇ ਗਏ, ਪੰਜਾਬੀ ਗਾਣੇ

ਬਾਰੀ ਗਲਤ ਥਾਂ ਤੇ ਲਾਤੀ ਘਰ ਚ ਨਾ ਉਹ ਜਿਸ ਪਾਸੇ ਬਾਰੀ ਹੈਗੀ ਉਸ ਪਾਸੇ ਪਹਿਲਵਾਨ ਰਹਿੰਦਾ ਹੈ ਤੇਰੇ ਘਰ ਵਾਲੇ ਪਾਸੇ ਬਾਰੀ ਨਹੀਂ ਹੈਗੀ ਹੈ ਦੱਸ ਕੀ ਕਰਾਂ।

0: ਕਿੱਥੇ ਆ ਗਏ ਅਸੀਂ
1: ਪਤਾ ਨਹੀਂ
2: ਕਰਦਾ ਕੀ
0: ਮੈਨੂੰ ਨਾਲ ਕੋਈ ਕੁੜੀ ਦੀ ਚੱਕਰ ਹੋਣੀ ਹੈ
3: ਕੁੜੀ ਨੇ ਇਹਦਾ ਮਨ ਮੋਲਿਆ ਤੇ ਮੇਰਾ ਦਿਲ ਖੁੱਲਿਆ
0: ਅੱਗੀ ਕੁਛ ਕਹਿ ਯਾਰ
3: ਆਪੇ ਹੀ ਸਾਰਾ ਕੁਛ ਪਤਾ ਲੱਗ ਜਾਊ